0: ਅਗਲੇ ਕੋਲ ਸੇ ਕਾਲ ਸੇ ਪਰ 927 291 292 ਜੀ ਅਸਲਾਮ ਅਲੈਕੁਮ।
1: ਵਾਲੇਕੁਮ ਸਲਾਮ।
0: ਵਾਲੇਕੁਮ ਸਲਾਮ ਜੀ, ਸੁਖ ਤੁਸਰ ਅਲੈਕੁਮ ਜ਼ੈਨਾ।
1: ਉਮਰ ਖਬਰ ਕੌਰ ਇਸਰੇ ਖੋਨਾ।
0: ਉਮਰ ਇਸਰੇ ਖੋਨਾ ਪ੍ਰੋਗਰਾਮ ਕਿਆਰ ਕਰ ਲੈਤੇ ਅਸਲਾਮ ਆਸ਼ੇ ਬਖੈਰ ਰੋਗ ਲੈ।
1: ਤੇਰਾ ਮਨਾਨਾ ਡੇਰਾ ਮਨਾਨਾ ਤੋ ਸਲਾਮ ਆਸ਼ੇ।
0: ਖੁਦਾਏ ਦੇ ਮਾਲ ਸ਼ਾ, ਖੁਦਾਏ ਦੇ ਮਾਲ ਸ਼ਾ, ਬਿਲਕੁਲ ਔਰ ਨੰ ਸਰਪ੍ਰਾਈਜ਼ ਸੋ ਦੋ ਡੇਰ ਤੇਜ਼ੇ ਤੇਜ਼ੇ ਕਰਾ ਉਹ ਨਿਊ ਸਰਾ।
1: ਮੋਈ ਜੀ ਡੇਰੇ ਮੰਡੇ ਦੇ ਹੋਸ ਮੁੰਦਰ
0: ਬਸ ਮੋਈ ਜਨਨ ਮੰਡੇ ਹੋਈ ਗੁਰ ਦੇ ਵਿੱਚ ਲਾਲਾ ਮੰਡ ਨ ਹੋਈ ਕਰਾ। ਚਲੋ ਠੀਕ ਛੋ, ਡੇਰਾ ਮੈਂ ਨਾ ਉਮਰ ਵਿੱਚ ਪ੍ਰੋਗਰਾਮ ਕੇ ਰੋਕ ਲੋ ਸਰ, ਸਭ ਸ਼ਰੀਕਾ ਸਰਪ੍ਰਾਈਜ਼ ਸੁਕੇ ਸਰ ਤਰਵੜੀ ਦੀ
1: ದಾನೆ ತರವಡಿ ಚಿತ್ತೋಯ ಚ ಪರಬೈ ತ ಇದೊಂದ ತಕಾಕತ ಇದೊಂದ ತಕರಕರದ
0: ಆವ ಆವ
1: ಓ ಇದೊಂದ ತಕರಕರದ ಮಾಸ್ಕಿ ಬತೋ ಸಿಯೋ ಪ್ರೋಗ್ರಾಮ್ ಕಲ ಕಲ ಕಲ ಸೋತೆ ತರೇಕ್ ಬೈ
0: ಆ ಹಾ
1: ಇನಿಕಾ ಓ ದಿಲ್ ಮಸ್ತಿ ವಲಾ ಗಾ ಸಿನನ ದೆ 10 ಬಜೆ ಟೈಮ್ ಕೆ 10 ಬಜೆ ನ ಬ್ಯಾವ ವಕರ್ನಾ ನ
0: ಎ ಜನ ನಿ ಬ್ಯಾವ ಕ
1: ಆವ ಕನಾ ಮಸ್ಜಿದ್ ಇನಿಕಾ ವಲಾ ಪ್ರೋಗ್ರಾಮ್ ಮೋ ದೆ ಫಾನ್ ಕಾಲ ದೆ ರಮಜಾ ದೆ ಕವಲಾ ಗಾ ಕಲ ಕಲ ಫಾನ್ ಕೈ ಜನ ನಿ ಬ್ಯಾವ ಕೋ ಸಬುವಿ
0: ಚಲೋ ಕೋಶಿಶ ಪಕೋ ಗನಾ ಚೆ ಮುಕಾ ಮೇಲಾ ಉಶಿ ನ ನಿ ಬ್ಯಾವ ಕೋ
1: چلو
0: ٹھیک بالکل پروگرام کو چلو صحیح ان شاء اللہ اور کوشش پکو۔ وعلیکم السلام۔ وعلیکم السلام یو جہان مننا۔ ہاں جی بالکل، ہاں مسرا عمر یہ چلا لا یو زلبیا بوڑھا شکر۔ چلو ٹھیک ہے عمر بھائی، جیسے تو کہنا چینل میں ڈیر تیز منڈا ہوئے لیتے اس پروگرام میں کوال کہنا اور تمہیں بیا ڈائریکٹ پوش ہوئے ہم نے چی بڑھا کہا کرنا ڈیر وی شیور یہ۔ چلو ٹھیک ہے، کوشش پکو دادی مینا والو مینا دو جی بالکل مینا والو ٹائم چی کم لکن ڈیر منڈے ہوئی پوش ہوئے کوئی تو سے کال تو سے میسیجز چکم دی آو ہم پروگرام کے سرائے سرا شریک کو کہنا۔

ਉਹ ਦੂਸਰਾ ਬਿਲਕੁਲ ਖਾਂਸੇਰ ਚ ਕਿੰਨੇ ਕਹਿੰਦਾ ਕੀ ਮਿਲਾਈ ਆ ਗਏ ਹਾਂ ਕਮੈਂਟ ਕਰਾ ਡੇਰ ਜੁਤਾ ਨਾ ਸਿਰਫ ਤਨਹਾ ਦੇ ਕਰਕੇ ਡੇਰ ਜੁਤਾ ਮੰਨਾ ਉਹ ਤੇਰ ਜ਼ਮਾਨਾ ਸਲਾਮ ਅਲੈਕੁਮ ਵਾਲੇਕੁਮ ਸਲਾਮ ਡੇਰ ਜੁਤਾ ਮੰਨਾ ਅਰ ਕੀ ਫਾਟਕ ਤੋਂ ਹੋ ਜਹਾਨ ਮੰਨਾ ਕੀ ਸ਼ੁਕਰੀਆ ਲਿਖੀ ਔਰ ਵਰ ਸਰ ਸਰਾ ਯਾਨੀ ਤਨਹਾ ਵਜ਼ੀਰ ਸਲਮਿਨਰ ਰਜ਼ੀ ਵਾਲੇਕੁਮ ਸਲਾਮ ਡੇਰ ਜੁਤਾ ਮੰਨਾ ਬਹਿਦਾ ਬਹਿਦਾ

0: ਪੰਜ ਕਹਿਣਾ ਢੋਲ ਜੁੱਤੀ ਉਹਦੇ ਓਏ ਹੋਏ ਪੰਜ ਮੇਰੇ ਸਨੇ ਵੀ ਕਹਿਣਾ ਉਹ ਚੇ ਛੋਟਾ ਮਰਵਾ ਤਾ ਖਨ ਮਲਕ ਮਸੇ ਦਾ ਉਹ ਛੁੱਟੀ ਅਕਸ ਤਾ ਉਹ ਗੁਲਸ਼ਨ ਦਾ ਡਾਲੀ ਵੀ ਬਿਲ ਤੋ ਨਜ਼ੋਰ ਦੇ ਰਤਾ ਖਾਇਆ ਦਾ ਜ਼ੋਰ ਤੇ ਨਹੀਂ ਨਨਵਾਤੇ ਬਦਰ ਸਮਾ ਹੋਏ ਫਤਮ ਮੇਰੇ ਸਨੇ ਡੇਰ ਜੁ ਤਮੰਨਾ ਸ਼ੁਕਰੀਆ ਉਹ ਵਿੱਚ ਸੰਭਲ ਵਜ਼ੀਰ ਸਨੇ ਤਾ ਵਹਨ ਵਫਾਤ ਦਾ ਸਪੈਸ਼ਲ ਡਾਲੀ ਵੀ ਦਸਤਰ ਗੋ ਤੋ ਲੱਲੇ ਮੇ ਵਰਕ ਤੇ ਅਜ਼ਰ ਗਰ ਤਾ ਨਾਸਿਮ ਤਸਵੀਰ ਇਹ ਜੋੜਾ ਮਾ ਮੇ ਫਤਮ ਮੇਰੇ ਸਨੇ ਡੇਰ ਜੁ ਤਮੰਨਾ ਸ਼ੁਕਰੀਆ ਜੀ ਵਜ਼ੀਰ ਵੇ ਕਾ ਖੁਸ਼ਾ ਦੇਵੀ ਅਖੀਰ ਕੇ ਨਦਰ ਅਸ਼ਨਾ ਦਾ ਸਾਨੂੰ ਲਗਵਾ ਉਹਨੋ ਨਦਰ ਅਸ਼ਨਾ ਦਾ ਸਾਨ ਚ ਕਿਮ ਲਿਖੇ ਨਾ ਆਖੋ ਮੁਫਕਿਲ ਨਦਰ ਅਸ਼ਨਾ ਨਾ ਸਾਡੀ ਖਾਨ ਵਾਲਾ ਬਿਲਕੁਲ ਆਖਿਰ ਸੇ ਆਗਾਜ਼ ਦਸੇ ਗਮ ਜਨਾ ਉਹਨੇ ਸੰਦਰ ਤੋ ਆਹ ਉਧਰ ਤਲਾ ਗਿਆ ਸਹੀ ਤੋ ਡੇਰ ਜੁ ਤਮੰਨਾ ਬੇਹਦ ਮਨਨਾ ਵਚਨ ਦੇ ਬਹਾਰ ਸੀ ਮਦਾ ਵੜੋ ਉਹ ਜਨ ਮਰੋ ਤਰ ਡਾਲਵੀ ਉਸਮ ਅੱਛਾ ਉਸਬਾ ਮੇ ਦ ਤਲਰ ਤਾ ਗੋਰੇ ਅੱਛਾ ਉਸਬਾ ਮੇ ਤਲਰ ਤਾ ਗੋਰੇ ਮਦ ਪਫਲਰ ਤਾ ਢੇਰ ਕਤਲ ਜਨਾ ਫਤਮ ਦਰ ਮਨਨਾ ਵਿਦ ਦਾ ਡਾਲਵੀ ਸਪੈਸ਼ਲ ਫਤਮ ਦਰ ਸਨੇ ਤਾ ਸਦ ਦ ਖੈਸ ਸਦ ਹੁਸਨ ਸਿਫਤੁਨ ਬਨਰ ਸਕੜਮ ਬਸ ਬਜ਼ੁਰਗਾਂ ਚ ਦਰ ਲਿਗਮ ਰਕੀਬਾਨ ਸੀ ਸੁਬ ਮਲ ਵਜ਼ੀਰ ਸਨੇ ਵਾਹ ਜ਼ਬਰਦਸਤ ਉਹ ਜਹਾਨ ਮਨਨਾ ਉਹ ਫਖਿਰ ਦੇ ਬਿਲਕੁਲ ਉਸ ਤੋਂ ਕਲ ਖਲੀ ਬੋ ਇਜਾਜ਼ਤ ਖਲੀ ਅਸਲਾਮ ਅਲੈਕੁਮ السلام علیکم سو خبر کدے کم جنا ہلو خبر کدے کم جنا
1: رن کر کو
0: بنا اچھا رن کر کے خبر کدے بنی نا ای
1: ہو
0: جان رن کر کے پر گاؤں سر کلاش ماشی ویلکم یی سرنگ جلا کر کے پر گاؤں ہم اصلا ور وے تہ ہلو ਹੈਲੋ ਓਏ ਹੋਈ ਖਬਰ ਦੇ ਨਾ ਰੁਸੀ ਡੇਰੇ ਜੁ ਤਮੰਨਾ ਯੋ ਜਹਾਨ ਮਨਨਾ